0: ਆਪਾਂ ਸਗਲਾ ਹੀ ਜਾਣਾ ਹਾਂ ਕਿ ਬਿਜਲੀ ਰੂ ਨਿਰਮਾਣ ਪਾਣੀ ਦੀ ਸ਼ਕਤੀ ਹੋਵੇ ਔਰ ਆਪਾਂ ਜਿੱਤੀ ਬਿਜਲੀ ਰੂ ਦੁਰਉਪਯੋਗ ਕਰਾਂ ਬਾਬੀਤੀ ਹੀ ਆਪਣੇ ਸਾਹਮਣੇ ਬਿਜਲੀ ਕਟੌਤੀ ਦੀ ਸਮੱਸਿਆ ਬਣਨ ਸਾਹਮਣੇ ਆਵੇ ਹੈ ਨਹੀਂ ਔਰ ਪਛੇ ਦੇਖੋ ਆਪਣੇ ਬਿਨਾਂ ਹੀ ਟਾਈਮ ਨੇ ਗੁਜ਼ਾਰਨਾ ਪੜੇ ਬਿਨਾਂ ਦੇਖੋ ਬਿਜਲੀ ਖਰਸਰੀ ਅਨਿਯਮਿਤਤਾ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਨੇ ਅੱਗੇ ਜੀਵਨ ਅੰਧਕਾਰਮਏ ਗੁਜ਼ਾਰਨੇ ਪਰ ਵੀ ਮਜਬੂਰ ਕਰ ਸਕੇ ਔਰ ਆਪਾਂ ਦੇਖੋ ਜੇ ਅਨਿਯਮਿਤ ਬਿਜਲੀ ਬਿਨਾਂ ਖਰਚ ਕਰੀ ਨਹੀਂ ਬਿਰੇ ਕਾਰਨ ਘਣਾ ਹੀ ਗਾਂਵ ਢਾਣੀ ਆਜ ਵੀ ਆਪਣੋ ਜੀਵਨ ਅੰਧੇਰਾਮਏ ਗੁਜ਼ਾਰ ਰਿਹਾ ਹੈ ਜੀਰੋ ਕਾਰਨ ਕਠੀ ਨਾ ਕਟੀ ਤੋਂ ਬਿਨਾਂ ਦੇਖੋ ਆਪਣੇ ਜਿਹੜਾ ਲੋਕ ਵੀ ਹੋਇਆ ਕਰੇ ਇਹ ਵਾਸਤੇ ਬਿਨਾਂ ਦੇਖੋ ਬਿਜਲੀ ਰੋ ਹਮੇਸ਼ਾ ਸਦਉਪਯੋਗ ਕਰਨ ਬਿਜਲੀ ਦੀ ਹਮੇਸ਼ਾ ਬਚਤ ਕਰਨੀ ਚਾਹੀਦੀ ਜਿਵੇਂ ਕਿ ਬਿਨਾਂ ਦੇਖੋ ਆਪਾਂ ਜਦ ਵੀ ਘਰੋਂ ਬਾਹਰ ਜਾਵਾਂ ਤਾਂ ਆਪਣੇ ਸਗਲਾ ਘਰ ਦਾ ਬਿਜਲੀ ਦਾ ਸਵਿੱਚ ਜਾਂਚ ਕਰ ਲੈਣਾ ਔਰ ਘਰ ਦਾ ਪ੍ਰਤੇਕ ਹਿੱਸਾ ਮੈਂ ਦੇਖ ਲੈਣਾ ਕਿ ਕੋਈ ਪੰਖੋ ਬਲਬ ਤਾਂ ਨਹੀਂ ਚੱਲ ਰਹੀ ਹੈ ਜਿਹਨੂੰ ਬਿਨਾਂ ਦੇਖੋ ਘਣੀ ਵਾਰੀਆਂ ਹੋਵੇ ਕਿ ਆਪਾਂ ਘਰ ਮੈਂ ਜਲਦਾ ਪੰਖਾ ਬਿਜਲੀ ਕੂਲਰ ਛੋੜ ਜਾਵਾਂ ਔਰ ਆਪਣੀ ਗੈਰ ਹਾਜ਼ਰੀ ਮੈਂ ਬਿਨਾਂ ਮਤਲਬ ਹੀ ਚੱਲਦਾ ਰਹੇ ਜਿਹਨੂੰ ਬਿਜਲੀ ਦੀ ਬਿਨਾਂ ਵਜ੍ਹਾ ਖਪਤ ਹੋਤੀ ਜਾਵੇ ਕਈ ਵਾਰ ਬਿਨਾਂ ਦੇਖੋ ਆਪਣੇ ਬਾਹਰੇ ਨਿਕਲਦਾ ਟਾਈਮ ਲਾਈਟ ਗਈ ਉੜੀ ਹੋਵੇ ਔਰ ਆਪਣੇ ਜਾਇਆ ਬਾਅਦ ਲਾਈਟ ਆਪਣੇ ਉਲਾ ਰਹੇ ਘਰ ਮੈਂ ਬਿਜਲੀ ਬਲਦੀ ਰਹੇ ਹੈ ਨਹੀਂ ਜਿਹਨੂੰ ਵੀ ਕਹੀ ਹੈ ਦੇਖੋ ਬਿਜਲੀ ਬਿਨਾਂ ਮਤਲਬ ਅਨਿਯਮਿਤ ਮਾਤਰਾ ਮੈਂ ਫਿਜੁਲ ਬਲ ਜਾਵੇ ਜਿਹਨੂੰ ਬਹਿਣਾ ਦੇਖੋ ਦੋ ਦੁਸ਼ਪਰਿਣਾਮ ਹੋਵੇ ਇੱਕ ਤਾਂ ਆਪਣੇ ਭੁਗਤਨਾ ਹੀ ਪੜੇ ਬਿਜਲੀ ਭਾਰੀ ਬਿੱਲ ਦੇ ਰੂਪ ਮੈਂ ਔਰ ਦੂਜੋ ਵੀ ਬਹਿਣਾ ਘਣੀ ਵਾਰ ਆਪਣੇ ਜਾਂ ਆਪਣੇ ਜਿਹੜਾ ਘਣਾ ਹੀ ਜ਼ਰੂਰਤਮੰਦ ਭਾਈ ਬਹਿਣਾ ਨੇ ਬਿਜਲੀ ਕਟੌਤੀ ਕੇ ਰੂਪ ਮੈਂ ਭੁਗਤਨਾ ਪੜੇ ਔਰ ਘਣਾ ਹੀ ਗਾਂਵ ਢਾਣਿਆਂ ਤੋਂ ਬਿਨਾਂ ਐੜਾ ਹੋਵੇ ਜਿਹੜਾ ਬਿਜਲੀ ਦੀ ਕਮੀ ਦੀ ਵਜੋਂ ਆਜ ਵੀ ਬਿਜਲੀ ਨਹੀਂ ਪਹੁੰਚ ਪਾ ਰਹੀ ਹੈ ਔਰ ਬੈਠੇਗਾ ਲੋਕ ਬਾਗ ਅੰਧੇਰਾ ਮੈਂ ਜੀਵਨ ਜੀਵਨੇ ਪਰ ਵੀ ਵਸੇ ਇਹ ਵਾਸਤੇ ਵੀ ਦੇਖੋ ਬਿਨਾਂ ਆਪਣੇ ਵਾਸਤੇ ਬਹੁਤ ਜ਼ਰੂਰੀ ਹੋ ਜਾਵੇ ਕਿ ਆਪਾਂ ਬਿਜਲੀ ਦੀ ਬਚਤ ਕਰਾਂ ਔਰ ਵੀਰੂ ਦੁਰਉਪਯੋਗ ਨਹੀਂ ਕਰਾਂ ਕਿਉਂਕਿ ਆਪਣੀ ਦੇਖੋ ਥੋੜ੍ਹੀ ਥੋੜ੍ਹੀ ਕਰਨ ਬਚਤ ਜਗੀ ਕਰਾਣੀ ਮੈਂ ਘਣਾ ਹੀ ਕਰਾਂ ਮੈਂ ਉਜਾਲਾ ਦੀ ਰੋਸ਼ਨੀ ਔਰ ਖੁਸ਼ੀਆਂ ਬਿਖੇਰ ਕਰ ਮਾਨੇ ਜੀਵਨ ਨੇ ਵੀ ਖੁਸ਼ਹਾਲ ਬਣਾ ਸਕੇ ਔਰ ਇਹ ਬਿਜਲੀ ਨੇ ਬਿਨਾਂ ਦੇਖੋ ਆਪਾਂ ਘਣਾ ਹੀ ਉਪਾਅ ਕਰਨ ਬਚਾ ਸਕਾਂ ਹਾਂ ਜਿਵੇਂ ਦੇਖੋ ਆਪਾਂ ਘਣੀ ਵਾਰ ਕਮ ਵਾਟਰਾ ਬਲਬ ਦੀ ਜਗ੍ਹਾ ਕਮ ਵਾਟਰੀ ਸੀਐਫਐਲ ਲਗਾਉਣ ਰੋਸ਼ਨੀ ਕਰਾਂ ਤਾਂ ਵੀਰੂ ਬਿਜਲੀ ਦੀ ਖਪਤ ਕਮ ਹੋਵੇ ਔਰ ਜਦ ਘਰ ਮੈਂ ਦੇਖੋ ਕਮ ਸਦੱਸਿਆ ਹੋਵੇ ਆਪਣੋ ਪਰਿਵਾਰ ਆਪਣੇ ਦੋ ਔਰ ਦੋ ਟਾਵਰਾਂ ਤੱਕ ਹੀ ਸੀਮਿਤ ਹੋਵੇ ਤਾਂ ਆਪਾਂ ਇੱਕ ਪੰਖੋ ਕੂਲਰ ਚਲਾਉਣ ਵੀਰੇ ਨੀਚੇ ਰਾਤ ਜਾਂ ਦਿਨ ਗੁਜ਼ਾਰਨੇ ਪਰ ਵੀ ਆਪਣੀ ਬਿਜਲੀ ਦੀ ਬਚਤ ਹੋਵੇ ਹੈ ਨਹੀਂ ਇਹ ਬਿਨਾਂ ਦੇਖੋ ਘਰ ਦਾ ਕੋਈ ਵੀ ਅਨਾਵਸ਼ਕ ਹਿੱਸਾ ਮੈਂ ਬਿਜਲੀ ਬੰਦ ਰੱਖਣ ਵੀ ਆਪਾਂ ਬਿਜਲੀ ਦਾ ਦੁਰਉਪਯੋਗ ਨਾ ਕਮ ਕਰ ਸਕਾਂ ਹਾਂ ਔਰ ਵੀ ਬਿਨਾਂ ਦੇਖੋ ਘਣਾ ਹੀ ਐੜਾ ਉਪਾਅ ਹੈ ਜਿਹਨੇ ਆਪਾਂ ਆਪਣਾਵਣ ਬਿਜਲੀ ਦੀ ਬਚਤ ਕਰ ਸਕਾਂ ਹੈ ਨਹੀਂ ਤੋ ਬਿਨਾਂ ਦੇਖੋ ਬਾਤਾਂ ਹਾਲ ਆਪਾਂ ਅੱਗੇ ਵੀ ਕਰਾਂ ਲਾਂ ਪਰ ਅਵਾਰ ਕਾਰਿਆ ਮੈਂ ਲੇਵਾਂ ਇੱਕ ਬ੍ਰੇਕ
1: सबके लिए सामाजिक सुरक्षा अटल पेंशन योजना मोदी जी का संकल्प
2: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े आप अपना बुढ़ापा भी गौरव के साथ बिता सको।
1: अब तक इस योजना से 9 करोड़ 50 लाख से अधिक लाभार्थी जुड़ चुके हैं अगर आप भी 18 से 40 साल की उम्र के हैं तो मासिक अटल पेंशन सहित योजना के 3 गारंटीड फायदों की जानकारी के लिए अपनी बैंक शाखा से संपर्क करें।
3: हेलो हाँ हाँ आज प्रोजेक्ट देख लूंगा फिर करते हैं डील फाइनल।
4: अरे बड़ी डील वील हो रही है भाई।
3: अरे वो गांव के पास में रेसिडेंशियल प्रोजेक्ट आ रहा है ना तो सोचा देख लूं।
4: पर प्रोजेक्ट से पहले रेरा रजिस्ट्रेशन जरूर देख लेना।
3: पर रेरा तो शहरों में।
4: अरे नहीं नहीं कोई भी रेजिडेंशियल कमर्शियल या प्लॉटिंग प्रोजेक्ट चाहे शहर का हो या गांव का रेरा सब पर लागू होता है।
3: अब प्रोजेक्ट बाद में पहले रेरा रजिस्ट्रेशन देखूंगा।
0: ਤੋ ਬਿਨਾਂ ਜਿਵੇਂ ਕਿ ਆਪਾਂ ਬਾਤਾਂ ਕਰ ਰਿਹਾ ਹਾਂ ਬਿਜਲੀ ਰਹਿ ਬਚਤ ਕੀ ਤੋ ਬਿਨਾਂ ਦੇਖੋ ਰਾਤਰੀ ਮੈਂ ਜ਼ਰੂਰਤ ਰਹੇ ਹਿਸਾਬੂ ਛੋਟਾ ਜੀਰੋ ਵਾਟਰਾ ਬਲਬ ਚਲਾਵਣ ਜ਼ਰੂਰਤ ਰਹੇ ਹਿਸਾਬੂ ਬਿਜਲੀ ਨੂੰ ਚਾਲਣੇ ਵਾਲੀ ਮਸ਼ੀਨਾਂ ਜਿਵੇਂ ਕਿ ਪਾਣੀ ਦੀ ਮੋਟਰਾਂ ਇਨਵੇਟਰ ਗੀਜਰ ਫਰਿੱਜ ਪ੍ਰੈਸ ਹੀਟਰ ਨਾਲ ਚਲਾਉਣ ਨੂੰ ਵੀ ਆਪਾਂ ਆਪਣੇ ਬਿਜਲੀ ਦਾ ਵਿਅਰਥ ਨਾ ਵਿਅਰਥ ਖਰਚ ਮੈਂ ਕਟੌਤੀ ਹੋ ਕਰ ਸਕਾਂ ਹੈ ਨਹੀਂ ਔਰ ਦੇਖੋ ਟੀ ਵੀ ਕੰਪਿਊਟਰ ਲੈਪਟੋਪ ਰੋ ਜ਼ਰੂਰਤ ਦੇ ਹਿਸਾਬੋਂ ਉਪਯੋਗ ਕਰਨ ਬਿਨਾਂ ਆਪਾਂ ਜਿਹੜਾ ਪਾਣੀ ਸਾਰ ਸੰਭਾਲ ਪਰ ਖਰਚ ਹੋਣ ਵਾਲਾ ਧਨ ਦੀ ਬਚਤ ਹੋਵੇ ਬਟ ਹੀ ਬਿਜਲੀ ਦੀ ਬਚਤ ਹੋਣ ਪਰ ਆਪਣੇ ਵੀ ਬਿਜਲੀ ਦੇ ਬਿੱਲ ਰੋ ਭਾਰ ਖਰਚ ਕਮ ਉਠਾਉਣਾ ਪੜਿਆ ਹੈ ਨਹੀਂ ਔਰ ਆਪਾਂ ਬਿਜਲੀ ਦੀ ਬਚਤ ਕਰਨ ਇੱਕ ਤਰਫ ਉਹ ਸਮਾਜ ਔਰ ਦੇਸ਼ ਔਰ ਮਾਨਵ ਸੇਵਾ ਮੈਂ ਆਪਣੀ ਭਾਗੀਦਾਰੀ ਵੀ ਨਿਭਾ ਸਕਾਂ ਹੈ ਨਹੀਂ ਤੋ ਬਣਾ ਦੇਖੋ ਮਾਤਾ ਹਾਲ ਆਪਾਂ ਅੱਗੇ ਵੀ ਕਰਾਂ ਪਰ ਅਬਾਰ ਸੁਣਾਓ ਪਿਆਰੋ ਸੋ ਗੀਤ।

0: हैं, बीमार हो जाती है, दिखा देते हैं, सब कुछ है, लेकिन वो ये कभी नहीं पूछते साहब हमारी ये नस्ल की भैंस है या ये पशु है, हमें इसको क्या देना चाहिए क्या नहीं देना चाहिए। इसको मैं आपको सीधा सा बता दूं कि ये हमेशा इसके पशु के बॉडी वेट के हिसाब से, और ये माने तो अपने दूध की जो उत्पादन क्षमता है उसके हिसाब से अपने को चारा या जो बनता है वो
1: देना
0: उस
1: चाहिए।
0: अपने को इसमें देना चाहिए। तो इसमें मान लो 3 किलो दूध है, 3 किलो दूध पे 1 किलो अपने को बंटा देना चाहिए,
1: बहुत मोटी बात है।
0: है ना। और इसी प्रकार चारा है, चारा बॉडी वेट के हिसाब से अलग अलग नस्ल की जो है गाय या भैंस उनकी डाइट अलग अलग होती है। जैसे अपने विदेशी नस्लें हैं जैसे होलस्टेन है, जर्सी है, ये एक एक दिन का 20-20, 25-25 किलो चारा ये खा जाती है, और इनका दूध भी ठीक है ज्यादा होता है तो इनका शरीर भी बड़ा होता है, तो इनकी हिसाब से ये सही है। लेकिन ये जो अपने थारपारकर, साहिवाल, राठी, गिर, ये बताई मैंने, ये अपने 10 से 15 केजी चारा इनका लगभग पर डे के हिसाब से, और बंटा जो है वो दूध के हिसाब से होता है, 3 लीटर पे 1 किलो बांट उसको अपन
1: देखो
0: देते
1: डॉक्टर साहब
0: हैं।
1: कितनी बढ़िया बात बताई, पशु ना आप खाने के बाद जिसको आहार देवा बिको वजन और दूध की मात्रा की जांच कर पे डॉक्टर ने पूछ पुरोर देवा तो पशु आप को स्वस्थ रहे, दूध भी सही दे और लंबी आयु तक जीवित रहे और रहे ही तो स्वस्थ रहे। बात अपन स्वास्थ्य की करी तो डॉक्टर साहब टीकाकरण कणा कणा कराना चाहिए, किसी किसी बीमारियों कराना चाहिए ताकि अपन पशु जी को निरोगा रह सके।
0: ये बहुत ही अच्छी बात पूछी आपने। बीमार होने पे तो अपन पशु को दिखाते ही हैं, सभी दिखाते हैं, लेकिन अपना पशु बीमार ही ना हो इसके लिए टीकाकरण करवाना बहुत जरूरी है। और टीकाकरण करवाते वक्त ये ध्यान रखना है कि कौन सी बीमारी का टीका किस समय लगाना चाहिए, अपने को उसी समय वो टीका लगाने से अधिक फायदा होता है। तो इसके बारे में आप नजदीक जो चिकित्सालय है वहाँ आप जाके संपर्क कर सकते हैं, और वहाँ सीजन वार जो टीके हैं वहाँ आते हैं। तो मैं विशेष कर जो एक बात इस माध्यम से आपको सभी पशुपालकों भाइयों से शेयर करना चाहूँगा, बताना चाहूँगा कि अभी अपने राजस्थान में, पूर्वी राजस्थान में जो भरतपुर, सवाईमाधोपुर ये जिले हैं उधर है, वहाँ धौलपुर वगैरह साइड में, अलवर साइड में एक लंपी बीमारी चल रही है। लंपी बीमारी गोवंश गायों में ही होती है, ये भैंसों में बहुत कम रेयर देखने को मिली नहीं है। तो ये अभी पिछले 15 दिनों से वहाँ कुछ इस टाइप के केस, एक्टिव केस लंपी बीमारी के आए हैं, और सब पशुपालक भाई शायद भूले नहीं होंगे कि 22 में, 2022 में अपने राजस्थान में नागौर भी इससे काफी प्रभावित हुआ था,
1: बिल्कुल बिल्कुल
0: और
1: बात
0: बहुत गोवंश का इससे नुकसान, पशुपालकों को नुकसान हुआ था। तो लंपी के टीके अभी चल रहे हैं, लंपी की बीमारी अपने नागौर में अभी आई नहीं है, कोई भी केस दर्ज हुआ नहीं है। तो मेरा सभी से निवेदन है पशुपालक भाइयों से कि लंपी के टीके नजदीक चिकित्सालय में आए हुए हैं और लग रहे हैं, 23 तारीख तक ये लगेंगे। तो जिस भी पशुपालक भाई ने लंपी के टीके नहीं लगाए अपनी गायों में, सिर्फ गायों में लगा रहे हैं अपन, तो गायों में लंपी के टीके जरूर लगा लें।
1: तो देखो भाई यहाँ डॉक्टर साहब अपन विशेष जानकारी दे रहा है जी का भाई गाय को पशुपालन कर रहा है, डेयरी चला रहा है, तो गाय में बार 2022 में लंपी की बीमारी चली, गाय बहुत बीमारियों ग्रसित हुई, कुछ एक गाय की मृत्यु भी होगी, तो आप आई को टीको टाइम मार लगा ला, कितनी तारीख तक है सा?
0: ये लगभग 1.5 महीना हो गया अभियान चले हुए, ये 23 सितंबर तक ये टीके लग रहे हैं।
1: तो जो भाई लोग नहीं लगाए हैं तो 23 सितंबर तक ये टीका जरूर लगा। और डॉक्टर साहब बातचीत करना एक राष्ट्रीय गोकुल मिशन है, एक मायने काई काई चीजा को अपना पशु खरीदने वास्ते लोन मिल सके?
0: बिल्कुल, NLM की बात आप कर रहे हैं, और इसमें पशु अपने के, एक तो बकरी फार्म, एक सीप फार्म और डेयरी फार्म में गायों के लिए, ये मोटा मोटी है इनमें। और
1: एक
0: ये
1: भाई को फोन आ डॉक्टर साहब रुको। हाँ राम राम सा,
2: हाँ राम राम सा,
1: कई नाम है साहब और किसे कहूँ बोलो?
2: रघुवीर बोलूँ कल राम।
1: अच्छा कहना राम जी, कई प्रश्न है आपको डॉक्टर साहब पूछो।
2: ऐसा के लंपी के बारे में बता दो तो महीना 20 दिन में उनको भी लगा सका?
0: दोबारा बताओ क्या पूछे थे।
2: 15-20 दिन लगा सका?
0: हाँ, लंपी को टीको अपन लगा सका, कोई दिक्कत को नहीं।
2: ना
0: ਬਿਆਨ ਨਾਲ ਇਹ ਕੋਈ ਦਿੱਕਤ ਕੋਨੀ, ਆਰਾਮ ਲਗਾ ਸਕਾਂ, ਕੋਈ ਨੁਕਸਾਨ ਕੋਨੀ, ਕੋਈ ਫਾਇਦਾ ਹੋਈ। ਟਿੱਕੋ ਆਪਾਂ ਨੇ ਗਾਇ ਕੇ ਬਛੜੀਆਂ ਮੈਂ ਜ਼ਰੂਰ ਲਗਾਉਣਾ ਆਪਾਂ ਨੇ।
1: ਤਾਂ ਗਿਆ ਬਿਨ ਪਸ਼ੂ ਹੋਇਆ ਹੈ,
0: ਹਾਂ ਹਾਂ ਬਿਲਕੁਲ ਲਗਾ
1: ਵੀ ਕਦੇ ਆਪਾਂ ਲੰਬੀ ਕੋ ਟਿੱਕੋ ਲਗਾ ਸਕਾਂ। ਔਰ ਡਾਕਟਰ ਸਾਹਿਬ ਬਤਾ ਰਹੇ ਆ ਪਸ਼ੂ ਖਰੀਦਣ ਵਾਸਤੇ ਰਾਸ਼ਟਰੀ ਗੋਕੁਲ ਮਿਸ਼ਨ ਮਾਇਨ ਨੇ ਪਸ਼ੂਸ਼ਾਲਾ ਬਣਾਉਣ ਵਾਸਤੇ ਔਰ ਡੇਅਰੀ ਪ੍ਰੋਸੈਸਿੰਗ ਵਾਸਤੇ ਆਪਾਂ ਨੇ ਰਿਣ ਪ੍ਰਾਪਤ ਕਰ ਸਕਾਂ। ਤਾਂ ਡਾਕਟਰ ਸਾਹਿਬ ਆਪ ਅਗੇ ਸਟੂਡੀਓ ਮੈਂ ਆਇਆ ਔਰ ਡੇਅਰੀ ਵਿਵਸਾਏ ਸੰਬੰਧੀ ਕ੍ਰਿਤਰਿਮ ਗਰਭਾਧਾਨ ਦੁਆਰਾ ਪਸ਼ੂਆਂ ਮੈਂ ਨਸਲਾਂ ਸੰਬੰਧੀ ਸੁਧਾਰ ਸੰਬੰਧੀ ਬਹੁਤ ਅੱਛੀ ਜਾਣਕਾਰੀ ਸਾਰਗਰਭਿਤ ਰੂਪ ਹੁੰਦੀ ਵੀ ਆਪਕੋ ਗਣੋ ਮਾਨੋ ਗਣੋ ਹੇਤੂ ਬਹੁਤ ਬਹੁਤ ਧੰਨਵਾਦ। ਔਰ ਅਬ ਭਾਇਆ ਆਪਾਂ ਬਾਤ ਕਰਨਾ ਚਾਲਤਾ ਚਾਲਤਾ ਆਪਾਂ ਕੀ ਮੇਨ ਕਾਮ ਕੀ ਆਜ ਕੋ ਬਾਜ਼ਾਰ ਭਾਵ ਕਾਹੀਂ ਰਹੀ ਹੋ ਤੋ ਪਸ਼ੂ ਪਾਲਣ ਕੀ ਤੋ ਬਾਤਚੀਤ ਕਰੀ ਹੈ ਜਿਗੋ ਮੂੰਗ ਨਯਾ ਮੂੰਗ ਵਿਕਿਆ 7600 ਲਗਾਰ 8600 71 ਰੁਪਿਆ ਪੁਰਾਣਾ ਮੂੰਗਾਂ ਕੀ ਬੋਲੇ ਲਾਗੀ 6000 ਨੂੰ 7500 ਰੁਪਿਆ ਮੋਠ ਵਿਕਿਆ 6000 ਨੂੰ 7000 ਰੁਪਿਆ ਕਾਲਾ ਤਿਲ ਵਿਕਿਆ 10000 ਨੂੰ ਲਗਾਰ 11300 ਰੁਪਿਆ ਸਫੇਦ ਤਿਲ ਕੀ ਬੋਲੀ ਲੱਗੀ 10500 11800 ਰੁਪਿਆ ਤੋ ਜਵਾਰ ਆਜ ਵਿਕਿਓ 3500 4600 ਰੁਪਿਆ ਔਰ ਗੁਆਰ ਕੀ ਬੋਲੀ ਲੱਗੀ 6000 ਨੂੰ ਲਗਾਰ 6250 ਰੁਪਿਆ ਤਾਰਾ ਮੀਰਾ ਕੀ ਬੋਲੀ ਲੱਗੀ 5500 6200 ਰੁਪਿਆ ਜੀਰੋ ਵਿਕਿਓ ਆਜ 17500 22000 ਰੁਪਿਆ ਦਾਣਾ ਮੇਥੀ ਕੀ ਬੋਲੀ ਲੱਗੀ 5800 6400 ਰੁਪਿਆ ਇਸਬ ਗੋਲ ਵਿਕਿਓ 9000 13300 ਰੁਪਿਆ ਸੌਂਫ ਕੀ ਬੋਲੀ ਲੱਗੀ 8000 13200 ਰੁਪਿਆ ਚਣਾ ਵਿਕਿਆ 5400 5700 ਰੁਪਿਆ ਅਸਾੜਿਓ ਵਿਕਿਓ 5800 6100 ਰੁਪਿਆ ਸਿੰਧੀ ਸੁਆ ਕੀ ਬੋਲੀ ਲੱਗੀ 6000 7500 ਰੁਪਿਆ ਬਾਇਆਂ ਅਗਰ ਦਾਈ ਆਇਆ ਹੋਇਆ ਭਾਵ ਤੋ ਨਾਗੌਰ ਮੰਡੀ ਮੇ ਲਾਰ ਭੇਜ ਸਕਿਆ। ਦੇਖੋ ਬਾਇਆਂ ਆਜ ਕੋ ਕਾਰਯਕ੍ਰਮ ਕਰਨ ਕਾ ਮਾਇਨਾ ਹੈ ਤਕਨੀਕੀ ਸਹਿਯੋਗ ਰਿਓ ਆਪਾਂ ਕਾ ਇੰਜੀਨੀਅਰ ਜਿਤੇਂਦਰ ਕੁਮਾਰ ਜੀ ਕੋ ਔਰ ਪ੍ਰਸਤੁਤ ਕਰਤਾ ਹਾਂ ਸੰਜੇ ਦੱਤ ਜੀ। ਤੋ ਆਪਾਂ ਕੋ ਆਕਾਸ਼ਵਾਣੀ ਕੋ ਜੋ ਕਾਰਯਕ੍ਰਮ ਚੱਲ ਰਿਹਾ ਹੈ ਤੋ ਇੱਕ ਮਾਇਨਾ ਦੇਖੋ ਬਾਇਆਂ ਆਪਾਂ ਅੱਜ ਪਸ਼ੂ ਪਾਲਣ ਸੰਬੰਧੀ ਖੇਤੀਬਾੜੀ ਸੰਬੰਧੀ ਬਾਤਚੀਤ ਆਪਾਂ ਕਰਿਆ ਕਰਾਂ ਹਾਂ। ਤੋ ਡੇਅਰੀ ਵਿਵਸਾਏ ਕੀ ਮੁੱਖ ਰੂਪ ਬਾਤਚੀਤ ਕਰੀ ਡੇਅਰੀ ਹੈ ਜਿਗੋ ਪਸ਼ੂ ਪਾਲਣ ਹੈ ਜਿਗੋ ਖੇਤੀ ਕੇ ਸਾਥ ਇੱਕ ਵਿਸ਼ੇਸ਼ ਸਹਿਯੋਗ ਕਰਨ ਵਾਲੋ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲੋ ਵਿਵਸਾਇ ਹੈ। ਇਹ ਵਾਸਤੇ ਆਪਾਂ ਉੱਨਤ ਨਸਲ ਕੀ ਪਸ਼ੂਆਂ ਖਰੀਦਾਂ ਅਬਾਰ ਡਾਕਟਰ ਸਾਹਿਬ ਵੀ ਆਪਾਂ ਨੇ ਇਹ ਬਤਾਇਆ ਗਾਇਆਂ ਵੀ ਖਰੀਦਾਂ ਤੋ ਉੱਨਤ ਨਸਲ ਕੇ ਖਰੀਦਾਂ ਜਾਣ ਗਾਇਆਂ ਹੈ ਗਿਰ ਹੈ ਸਾਹੀਵਾਲ ਹੈ ਥਾਰ ਪਾਰਕਰ ਹੈ ਖਰੀਦਾਂ ਭੈਂਸ ਖਰੀਦਾਂ ਤੋ ਮੁਰਾ ਹੈ ਜਾਂ ਫਰਾਵਾਦੀ ਹੈ ਇਹ ਹੈ ਜੀ ਕਿ ਅਧਿਕ ਦੁੱਧ ਦੇਣ ਵਾਲੀ ਗਾਇਆਂ ਭੈਂਸਾਂ ਹੈ ਇਹ ਅਟਕੀ ਆਪਾਂ ਵਾਤਾਵਰਣ ਕਮਾਇਨ ਅਨੁਕੂਲ ਹੈ। ਤੋ ਡੇਅਰੀ ਵਿਵਸਾਇ ਆਪਾਂ ਕਮੋ ਕਮ 10 ਗਾਇਆਂ ਸ਼ੁਰੂ ਕਰ ਸਕਾਂ ਔਰ ਦੋ ਚਾਰ ਔਰ ਵੀ ਬੱਤੀ ਲੈਣੀ ਚਾਹਵਾਂ ਤਾਂ ਵੀ ਗਾਧਾਰ ਮਾਤ ਆਪਾਂ ਆਪਾਂ ਕੀ ਇੱਕ ਲਿਮਿਟ ਹੋਇਆ ਵੀ ਲਿਮਿਟ ਮੈਂ ਆਪਾਂ ਨੇ ਸੰਬੰਧਿਤ ਵਿਭਾਗ ਹੈ ਜੀ ਆਪਾਂ ਕੀ ਮਨਜ਼ੂਰੀ ਸਵੀਕ੍ਰਿਤ ਕਰੇ ਔਰ ਆਪਾਂ ਪਸ਼ੂ ਪਾਲਣ ਵਾਸਤੇ ਜਾਂ ਲੋਨ ਲੇਪਰ ਔਰ ਆਪਾਂ ਕੰਮ ਵੀ ਕਰ ਸਕਾਂ ਕਿਉਂਕਿ ਸਰਕਾਰ ਵੀ ਆਪਾਂ ਨੂੰ ਲੋਨ ਦੇਵੇ ਬੈਂਕ ਆਪਾਂ ਨੂੰ ਲੋਨ ਦੇਵੇ ਬੋਲ ਲੈਣਾ ਚਾਹੀਦਾ ਔਰ ਪਸ਼ੂਆਂ ਨੇ ਆਪਾਂ ਪਾਲਾਂ ਤੋਂ ਯਾਨ ਕੋ ਪਾਲਣਾ ਚਾਹੀਦਾ ਕਿ ਮੈਂ ਬੜੀਆ ਪਸ਼ੂ ਪੌਸ਼ਟਿਕ ਆਹਾਰ ਦੇਵਾਂ ਜਾਂ ਮੰਨ ਲਓ ਸੁੱਕਾ ਚਾਰੋ ਹੈ ਖੜ ਹੈ ਚੋਕਰ ਹੈ ਮਿਨਰਲ ਮਿਕਸਚਰ ਹੈ ਜਿਹਾ ਨਾ ਆਪਾਂ ਖਣਿਜ ਮਿਸ਼ਰਣ ਕਰਾਂ ਚੋਕੋ ਖੁਆਵਾਂ ਤਾਂ ਪਸ਼ੂ ਚੋਖੋ ਨਿਰੋਗ ਰਹੀ ਔਰ ਚੋਖੋ ਦੁੱਧ ਵੀ ਆਪਾਂ ਦੇ ਔਰ ਆਪਾਂ ਪਸ਼ੂ ਪਾਲਣ ਮੈਂ ਬੜੀਆ ਦੇ ਸਵੱਛਤਾ ਬਣਾਈ ਰੱਖਾਂ ਆਪਾਂ ਕਿ ਜਿਹੜੀ ਪਸ਼ੂਸ਼ਾਲਾ ਹੈ ਸੈ ਪਸ਼ੂ ਸੈਡ ਹੈ ਸਾਫ਼ ਸੁਥਰਾ ਰੱਖਾਂ ਸੁੱਕੋ ਰੱਖਾਂ ਔਰ ਹਵਾਦਾਰ ਰੱਖਾਂ ਤਾਂ ਆਪਾਂ ਪਸ਼ੂ ਜਿਗੋ ਪ੍ਰਬੰਧਨ ਬੜੀਆ ਹੋਈ ਔਰ ਨਿਰੋਗ ਰਹੀ ਸਮੇਂ ਸਮੇਂ ਮਾਤ ਖੁਰ ਪੱਕਾ ਹੈ ਮੂੰਹ ਪੱਕਾ ਹੈ ਗਲਗੋਂਟੂ ਹੈ ਔਰ ਅਬਾਰ ਜਾਨ ਡਾਕਟਰ ਸਾਹਿਬ ਆਪਾਂ ਨੂੰ ਬਤਾਈ ਕਿ ਲੰਪੀ ਰੋਗ ਹੈ ਆਪਾਂ ਨਗਰ ਨੂੰ ਤਾਂ ਬਾਹਰ ਕੋਨੇ ਹੋ ਔਰ ਦੂਸਰਾ ਜ਼ਿਲ੍ਹਾ ਮੈਂ ਜ਼ਿਆਦਾ ਫੈਲੜ ਹੈ ਤਾਂ ਵੀ ਆਪਾਂ ਟੀਕਾ ਲਗਾ ਰੱਖਾਂ ਟੀਕਾ ਪਹਿਲੇ ਲਗਾ ਲਾਂ ਔਰ ਜਿਗਾ ਸਮੇਂ ਸਮੇਂ ਮੈਂ ਟੀਕਾ ਲੱਗਿਆ ਮੈਂ ਆਪਾਂ ਲਗਾਵਾਂ ਤਾਂ ਆਪਾਂ ਪਸ਼ੂ ਹੈ ਜਿਗੋ ਬਿਮਾਰ ਪੜਿਆ ਪਹਿਲੀ ਪਾਣੀ ਆ ਕੇ ਕਿਵੇਂ ਪਾਲ ਬੰਦ ਹੈ ਜਾਂ ਆਪਾਂ ਟੀਕੋ ਲਗਾ ਬਿਮਾਰੀਆਂ ਬਚਾ ਸਕਾਂ ਤਾਂ ਆਪਾਂ ਉਹ ਖੇਤੀਬਾੜੀ ਉਹ ਕਾਰਯਕ੍ਰਮ ਤੇ ਉਡੋ ਅਟੇ ਪੂਰੋ ਹੈ ਆਪਕੇ ਮਨੋਜ ਭਾਈ ਨਦੀ ਰਹੋ ਸਿੱਖ ਕਰਾਂ ਰਾਮ ਰਾਮ।